ਤੇਰੇ ਆਓ ਸਾਰੇ ਜਗ ਕੇ ਜਰਾਵੇ ਭਈਆ ਰੂਥ ਕੇ ਨਿਹਾਦ ਜਗ ਨਾਰੀ ਬੜੇ ਬੜੇ ਰਿਸੀ ਨੂੰ